0: ਉਸ ਦਿਨ ਕੋ ਚਿਨ ਪਾਲਾ ਗਾੜੀ ਦਿਨ ਰਾਤ ਦਿਨ ਦਰਿਦਾਰੀ ਨਾ ਮੋਰ ਦੇਸ ਵੀਰਾਨ ਕਾਲ ਜਮਾਉਂਛ ਖੇਲ ਤਮਾਸਾ ਆਯੁ ਘਟਿ ਤਰ ਘਰ ਤਿਨ ਆਸਾ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਦੇਹ ਥਨੰਗੁ ਕਪੜਾ ਛੈਨ ਅੰਜੁਲੀ ਬਾਹੇਕ ਬਰਤਨ ਛੈਨ ਰੁਖਮਣਿ ਬਸਨ ਭਿਕ ਮਾਗੀ ਖਾਂਛਨ ਤਰ ਪਨਿ ਆਸਾ ਤਿਰ ਮਨ ਲਾਂਛਨ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਜਬ ਤਕ ਤਨਮਾ ਪ੍ਰਾਣ ਰਹੰਸ ਤਬ ਤਕ ਘਰਮਾ ਸੋਧਨਿ ਗਰਛਨ ਪ੍ਰਾਣ ਗਏ ਪਤਿ ਪਤਨੀ ਡਰਛੇ ਥਰ ਥਰ ਕਾਂਧੈ ਪਰ ਪਰ ਸਰਛੇ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਕਤਿ ਮੁੜਿਦਾਏ ਛਨ ਕਤਿ ਰਂਗਿਦਾਏ ਛਨ ਕਤਿ ਲਟਕਾ ਪ੍ਰੇਮੀ ਹੁੰਦੇ ਛਨ ਤਰ ਛਨ ਗਿਆਨ ਬਿਨਾ ਸਭ ਅੰਧਾ ਬੁੜੀ ਮਾਠਿ ਕਥ ਸਭੈਕੁ ਧੰਦਾ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਗੀਤਾ ਅਲਿਕਤਿ ਜੋ ਪੜਿ ਲਿਨ ਅਲਿਕਤਿ ਗੰਗਾ ਜਲ ਨਿਲਿ ਲਿਨ ਪ੍ਰਭੁਕੋ ਪੂਜਨ ਜੋ ਜਨ ਗਰਲਨ ਕਿਨ ਤੇਮਕਾ ਬਸਮਾ ਪਰਲਨ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਦੇਹ ਵਿਚਾਰ ਗਲੀ ਗਯ ਸਾਰ ਲੌਰੋ ਭੂ ਪਰ ਸਰਨ ਸਹਾਰਾ ਕੇਸ ਫੁਲੇਕਾ ਦਾਂਤ ਧਰੇਕਾ ਸਭ ਥਨ ਆਸੈ ਤਰਫ ਗਿਰੇਕਾ ਖੇਲਦਾਈ ਬਿਤਿ ਗਯ ਬਾਲ ਅਵਸਥਾ ਤਰੁਣੈ ਤਿਰ ਗੋ ਤਰੁਣ ਅਵਸਥਾ ਬਿਰਦ ਭਯ ਪਛਿ ਚਿੰਤਾ ਲੇਲਾ ਹਰਿਕਨ ਭਜਨੇ ਕੋਨ ਬੇਲਾ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਅਨਿ ਪਨਿ ਜਨਮਿਨ ਅਨਿ ਪਨਿ ਮਰਨੁ ਅਨਿ ਪਨਿ ਗਰਭੈ ਤਿਰ ਗਏ ਪਰਨੁ ਅਬ ਤਾ ਪ੍ਰਭੁ ਜੀ ਪਾਰ ਲਗਾਉ ਯੋ ਭਵ ਸਾਗਰ ਬਾਟ ਉਠਾਉ ਅਨਿ ਉਹੀ ਦਿਉਂਸੁ ਰਾਤ ਰ ਹਫਤਾ ਪਥਰ ਤਿਥਿ ਰਿਤੁ ਬਾਰ ਗੁੰਤਾ ਮਹੀਨੈ ਨੈ ਰ ਵਰਸ ਉਨੈ ਛਨ ਆਯੁ ਕਤ੍ਰਨ ਕੈਂਤਿ ਉਨੈ ਹੁਨ ਭਜ ਨਾਰਾਇਣ ਭਜ ਨਾਰਾਇਣ ਸਜਨ ਜੋ ਬਾਨ ਸਕਿੰਦਾ ਕਾਮ ਛਟਾ ਪਾਣੀ ਸੁਕੇ ਪਛਿ ਪੋਖਰੀ ਝੁਟਾ ਧਨ ਸਕਿਏ ਪਛਿ ਜਾਨ ਬਿਰਾਨ ਤੋ ਬੁਝੇ ਪਛਿ ਸੰਸਾਰ ਹਿਟੁਨਾ ਭਜ ਨਾਰਾਇਣ ਭਜ ਨਾਰਾਇਣ ਭਜ ਹਿਤ ਮਿਤ ਸੁਤ ਜਨ ਤਨ ਧਨ ਨਾਰੀ ਗੋਠਰ ਖੇਤ ਪਸ਼ੁ ਘਰ ਬਾਰੀ ਸਭੈ ਜਾਇਕਾ ਤਾਈ ਰਹਨੇ ਛਨ ਤਿਨਕਨ ਏ ਮਲ ਖੇਤੀ ਲੈਨੇ ਛਨ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਕਸਲੇ ਯੋ ਜਗਮਾ ਮਕਨ ਪਠਾਯੋ ਕਤਿ ਦਿਨ ਬਾਚਨ ਸ ਜਾਨ ਕਥਾ ਹੋ ਮਨਮ ਗੁਣ ਯਤਿ ਬਾਤ ਗੈਰ ਯੋ ਸਭ ਚੌਸਕ ਸਪਨ ਸਰੀ ਭਜ ਨਾਰਾਇਣ ਭਜ ਹਰਿ ਰਾਮ ਵਿਸ਼ਨੁ ਸਹਸ੍ਰ ਗੀਤਾ ਗਾਉ ਪ੍ਰਭੁਕਾ ਪਦ ਤਿਰ ਧਿਆਨ ਲਗਾਉ ਸਜਨ ਸੰਗਤਿ ਤਿਰ ਮਨ ਦੇਉ ਦੁਖੀ ਜਨਕਾ ਦੁਖ ਹਰਿ ਲੇਉ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਜਬ ਤਕ ਤਨਮਾ ਪ੍ਰਾਣ ਰਹੰਛ ਤਬ ਤਕ ਘਰਮਾ ਸੋਧਨਿ ਗਰਛਨ ਪ੍ਰਾਣ ਗਏ ਪਛਿ ਪਤਨੀ ਡਰਛੇ ਥਰ ਥਰ ਕਾਂਧੈ ਪਰ ਪਰ ਸਰਛੇ ਭਜ ਨਾਰਾਇਣ ਭਜ ਹਰਿ ਰਾਮ ਸੰਚਲ ਮਨਕਾ ਬੇਗ ਥਮਾਉ ਨਿਸ਼ਯ ਸੁਖਮਾ ਫਸਨ ਨਜਾਉ ਕਾਮੈ ਕ੍ਰੋਧ ਰ ਲੋਭ ਹਟਾਉ ਗਿਆਨ ਰ ਭਕਤਿਲੇ ਵੈਰਾਗ ਬਢਾਉ ਸੁਖ ਕ ਖਾਤਿਰ ਭੋਗ ਗਰਿਛ ਭੋਗ ਪਛਿ ਪਛਿ ਰੋਗ ਗਰਿਛ ਨ ਤ ਗਰੀ ਖਾਂਛ ਨ ਤ ਮਰੀ ਜਾਂਛ ਤਰ ਪਨਿ ਪਾਪ ਯਤਿ ਰ ਮਨ ਲਾਂਛ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਗੰਗਾ ਸਾਗਰ ਕਾਂਸੀ ਗੁੰਚਨ ਅਹਨ ਵਰਤ ਅਹਨਾਨ ਰ ਦਾਨ ਵਰਤ ਕਥਿ ਗਰਛਨ ज्ञान बिना सय जन्म गुजारन
1: चारै बाउ चत्रु मुख अति कठोर श्रेणी पयो दर्पणी धारण गर्नु हुने म पर्दछु शरण मंगल दिनु होस् भनी मयूर का रंग जस्ता अति असल बाला छन् ती करमहा अति के खुल ज्ञानुपुर मणि जडित पाऊ परमा प्रभाव लक्ष्मी काझै गरिकन त घुम्ने गगनमा दया तिम्रो पाऊ भनिकन म पर्छु शरणमा। सर्वाउ बीचमा छ पात्र र कमाल घण्टा र चक्र यी धनु लम्मा हात बिसे छ पास अति असल शोभाए मान्क्या भनु कुण्डल कान बिसे खजी छ सुनका हिराहरू लाल जडी शोभा गर्नु हुने जग जननीको माग्छु दयायो घडी कपालमा केस बन्नन मुकुट पनि धर्ने अति असल शशील जित गर्ने मुख कमलको सुन्दर सकल अति लामो चुल्ठो सरपसरी झुल्ने जगनमा लगाएको सिक्री झुनु झुनु गर्ने गगनमा अगाडि सागरको मथन गर्दा बाँसु किसरी लपेटन्ना मन्दर झै जगन सुन कि सिक्री अकबरी बडो शोभा गर्ने झलमल भई त्यही जगनमा हजुरको हे दुर्गे स्वरूप पनि ध्यान गर्छु मनमा ध्वजा धर्ने चन्दर मजुर पनि जसका उपरीमा कुमारी रुधारी रैकन सबै